ਆਨ ਕੀ ਸੁਖ ਬੈਂਕੁੰਡ ਸਵਰਗ ਨਹੀਂ ਦੁਰਲਭ ਦ ਹੈਪੀਨੈਸ ਦ ਜਾਇ ਆਲ ਵੀ ਕੈਨ ਗੇਟ ਈਵਨ ਦ ਹੈਵਨ ਬਟ ਸਤਸੰਗ ਇਜ਼ ਵੈਰੀ ਡਿਫੀਕਲਟ ਟੂ ਗੈਟ ਰੀਅਲ ਸਤਸੰਗ ਦੈਟਸ ਇਟ ਰਾਜ ਪਾਟ ਸਭ ਗਿਨਤ ਖਜਾਨਾ ਯੋਰ ਕਿੰਗਡਮ ਯੋਰ ਪੈਲੇਸ ਆਲ ਯੋਰ ਵੈਲਥ within no time will be finished. You go along. When you die, Hari Om Tat Sat. So this is satsang. Next time we will more, because you will say, Swamiji today, what happened to him? He don't stop talking and talking. Thank you. Hari Om Deep Nayan Bhagavan.